0: ਸਾਡਾ ਲਾਈਨਸ ਗਮਨਾਂ ਦਾ ਸਿੱਧੀ ਚ ਇੱਕ ਪਰਦੇਸੀ ਮੇਰਾ ਦਿਲ ਲੈ ਗਿਆ ਜਨਾਬ ਹਰਕਲੇ ਜੀ ਐਂਡ ਕਾਲਰ ਗੁਰ ਸਰਸੋਖ ਰਾਜਨਾਬ ਟੋਟਲੀ ਕਮਦਨ ਉਰਦੂ ਕੀ ਖਬਰ ਕਹੋ ਨਹੀਂ ਮੈਂ ਗੈਂਟਾ ਚ ਕਮਦਨ ਟੋਟਲ ਉਰਦੂ ਕੀ ਖਬਰ ਬਖਾਓ ਅਸਲਾਮ ਵਾਲਿਕਮ ਜੀ ਵਾਲਿਕਮ ਅਸਲਾਮ ਬਖੈਰ ਨਸੋਖ ਲਕਮ ਜੈਨਾ ਫਰਿਆਲ ਜੀ ਕਮਦਨ ਫਰਿਆਲ ਨਾ ਬਲਕਿ ਫਾਤਮਾ ਦੁਬਾਰਾ ਖਾਲ ਕੇ ਹੋ ਫਾਤਮਾ ਫਖੈਰ ਨਾ ਖੈਰ ਦੇ ਠੀਕ ਠਾਕ ਹੈ ਦੁਬਾਰਾ ਰਾਗਲੇ
1: ਦਾ
0: ਅਨਮੋਲ ਅਨਮੋਲ ਯੋਜਲੇ ਤਸਰਾਜ ਮਾਂ ਮੱਕੇ ਮਤਲਬ ਖਬਰ ਹੀ ਉਸ ਵੇ ਕਹਿਣਾ ਸਿੰਘ ਪੋਈ ਨਸ਼ਮ ਪ੍ਰੋਗਰਾਮ ਕਿਤੇ ਕਾਲ ਕਰਿਓ
1: ਪ੍ਰੋਗਰਾਮ
0: ਖੁਦਾ ਪਾਕਾ ਚਰਤਾ ਲਾਟਸ਼ਮ ਤਸਰ ਖੈਰ ਮੈਸੇਜ ਨੰਬਰ ਇਸ਼ਤੇ
1: ਕਹਿਣਾ
0: ਮੈਸੇਜ ਨੰਬਰ ਇਸ਼ਤੇ ਹੋ ਕਹਿਣਾ ਤਸਰ ਹੈਲੋ ਵਗੂ ਨਾ ਖਰਾਬ ਦੀ
1: ਅਨਮੋਲੋ
0: ਮੈਸੇਜ ਨੰਬਰ ਤਾਂ ਸੁਰਿਸ਼ਤੇ ਹੋ
1: ਕਹਿਣਾ
0: ਮੈਸੇਜ ਨੰਬਰ ਬੰਜ ਕਮਦਨ ਬੰਦਾ ਅਕਲ ਮੌਜੂਦਗੀ ਮਾਲ ਅਹਿਸਾਸ ਲਗਿਜ ਕਮਦਨ ਤਾਸੋ ਕਾਫਲ ਸਾਈਡ ਅਜ ਕਮਦਨ ਅਹਿਸਾਸ ਰੱਖੋ ਨੋ ਜ਼ੋ ਵਲ ਅਜ ਕਮਦਨ ਤਾਸ ਬਹਿਰੋਮ ਯਾ ਤਾਸ ਬਨੇ ਯਾਦੋਮ ਨੋ ਯੋ ਯੋ ਮੈਸੇਜ ਕਮਦਨ ਹੋ ਕਾਲ ਮਿਲਾ ਕਮਦਨ ਸੰਭਲਾ ਗ੍ਰਾਂਡ ਕਾਰ ਹੀ
1: ਗ੍ਰਾਂਡ
0: ਕਾਰ ਦੇ
1: ਮਿਲਾਵੋ
0: ਨਾ ਮਿਲਾਵੇ ਗੀ ਸਭ ਤਰੀਕੇ ਕਾਰ ਦਿੱਤਾ ਤਾਂ ਕਾਲ ਸਿੰਘ
1: ਮਿਲਾਵੇ
0: ਦਦੀ ਤਰੀਕੇ ਕਾਰ ਦੱਸ ਦੇਖਾ ਨਾ ਤਬ ਰੇਡੀਓ ਔਰੇ ਪੁਸ਼ ਪਖਬਰ ਉਸ ਮਿਸਾਲ ਮਾਂ ਕਾਲਰ ਵਾਸ ਤੋਂ ਕਾਲਰ ਸਰ ਲੱਗੀਆਂ ਖਬਰੇ ਕੋਮ ਕੋਮ ਕੋਮ ਕੋਮ ਦਾ ਤਰੀਕੇ ਕਾਰ ਦੇ ਦੀਦੀ ਦਾ ਜ਼ਿਆਦਾਤਰ ਅੱਜ ਕੰਮ ਹਰੀ ਪ੍ਰੋਗਰਾਮ ਕੇ ਕਾਲ ਕੀ ਦੀਦੀ ਹੋਮ ਤਰੀਕੇ ਵਾਰਦਾਤ ਦ ਗਈ
1: ਖਾ
0: ਦਾ ਲੱਗ ਦਾ ਤਰੀਕਾ ਜਾਨ ਸਰਾ ਇਸ ਦਾ ਵਾਲਿਕਮ ਅਸਲਾਮ ਦਿਲ ਤਨਾ ਕਾਲ ਕਟਕਮ ਕਹਿਣਾ ਤਬ ਡਾਇਰੈਕਟ ਕਮਦਨ ਕਾਲ ਬੇ ਮਿਲਾਓ ਕੇ ਕਾਲ ਬੇ ਮਿਲਾਓ
1: ਸ਼ੀਖਾ
0: ਦਗਦ ਦੀ ਤਰੀਕੇ ਕਾਰ ਦੇ ਅਸੀਂ ਵੀ ਸੱਚ ਕਮਦਨ ਗੁਤਲਾ ਗੁਤਮਸਤੜੇ ਹੋਇਓ ਦਗ ਤਰੀਕੇ ਕਾਰ ਦੇ ਦਾ ਚੇ ਆਖੋ ਦੇਖੋ ਲੇਕਿਨ ਕਮਦਨ ਹਰ ਵਕਤ ਚੇ ਰੇਡੀਓ ਤੇ ਕਾਲੂ ਨਾ ਕਹੀਂ ਕਹਿਣਾ ਦਾਖਲ ਕਾ ਦਸ ਹਮਦਾਸ ਕਮਦਨ ਨੰਬਰ ਡਾਇਲ ਕੇ ਹਮਦਾਸ ਕਮਦਨ ਕਾਲ ਮਿਲਾਵੇ।

ਕਾਲਰ ਗੁਰੂ ਜੀ ਸੁਖ ਰਾਜ ਦਖਮ ਸੈਨਾ ਸਿਫਰ 9 38 280 495 ਅਸਲਾਮ ਵਾਲੀਕਮ ਜੀ ਹੈਲੋ ਅਸਲਾਮ ਵਾਲੀਕਮ ਹੈਲੋ ਓਕੇ ਜੀ ਕਾਲ ਵਕਟ ਕਹੋ